مرحبا هوكردوس هوكردوس ਨੀ ਤਿਬੇ ਫੁਲੰਗੇ ਹਯਾਤ ਗਯਾ ਕਾਮਯਾਬ ਹੁਕਰ ਦੋਹਕਨ ਹੱਦਵਾਂ ਮਸੇ ਕੁਰਾ ਵਾਣੇ ਕਮ ਉਮੀਦ ਕੁਰੰ ਮੇ ਹੁਕਰ ਦੋਸ ਬੇਕਾਰ ਦੋਹੇ ਗੁਤੁ ਗਾਨੁ ਹੱਦਵਾਣੇ ਕਮ ਵਸ ਉਮੀਦ ਕੁਰੰ ਮੇ ਉਮੀਦਾਇਕ ਮਿਯਦੁਗੇ ਮਰਹਬਾ ਹੁਕਰ ਦੋਸ ਨਿਮਾਲਾਫ ਅਲਗੰਡੋ ਰਾਜ਼ੀ ਵਕੀਲਾਨ ਵਸਲਾਮ ਅਲੈਕੁਮ।